0: ਕੀਤਾ ਦੋ ਗਲਾਸ ਉਲਟਾ ਪਾਉਤਾ ਰਾਮੁਨੀ
1: ਰਾਮੁਨੀ
0: ਉੱਚਾ ਦੋ ਉਲਟਾ ਪਾਉਤਾ ਗੇਲੀ ਦੇਖਦੀ
1: ਨਹੀਂ
0: ਰਾਮੁਨੀ
1: ਰਾਮੁਨੀ
0: ਉਹ ਸ਼ਿਤਾ ਦੋ